ਹੀ ਸਮਾਦਰਣੀ ਸੱਜਣ ਬ੍ਰਿੰਦ ਸਾਮੁਦਾਇਕ ਰੇਡੀਓ ਟੀਕਾਪੁਰੀ ਐਫਐਮ 101 ਮੈਗਾਹਰਜ਼ ਵਾਟ ਪ੍ਰਾਤਃ ਕਾਲੀਨ ਪੁਨੀਤ ਵੇਲਾਮਾ ਪ੍ਰਸਾਰਣ ਭਈ ਰਹੇ ਕੋ ਇਸ ਅਧਿਆਤਮ ਜਾਗਰਣ ਕਾਰਜਕ੍ਰਮ ਯਹਾਂ ਹਰੁਲੇ ਹਾਰਦਿਕ ਸਵਾਗਤ ਏਵਮ ਮਾ ਪ੍ਰਸਤੁਤਾ ਟੀਕਾਰਾਮ ਆਰਯ ਕੋ ਹਾਰਦਿਕ ਵੈਦਿਕ ਅਭਿਵਾਦਨ ਨਮਸਤੇ ਸੱਜਣ ਬ੍ਰਿੰਦ ਹਰੇਕ ਦਿਨ ਯਹੀ ਸਮੇ ਮਾ ਪ੍ਰਸਾਰਣ ਹੋਣੀ ਇਸ ਅਧਿਆਤਮ ਜਾਗਰਣ ਕਾਰਜਕ੍ਰਮ ਅੰਤਰਗਤ ਪ੍ਰਤੇਕ ਮੰਗਲਵਾਰ ਨੇਪਾਲ ਆਰਯ ਸਮਾਜ ਟੀਕਾਪੁਰ ਦੁਆਰਾ ਵੇਦ ਉਪਨਿਸ਼ਦ ਆਦਿ ਵੈਦਿਕ ਆਰਸ਼ ਗ੍ਰੰਥਹਰੂਮਾ ਵਰਣਿਤ ਅਧਿਆਤਮ ਵਿਜ੍ਞਾਨ ਕੋ ਰਹੱਸਯ ਮਾਥਿ ਚਿੰਤਨ ਹੁੰਦੇ ਆਏ ਕੁਛ ਜਸਮਾ ਆਜ ਰਿਗ੍ਵੇਦ ਮੰਡਲ ਚਾਰ ਸੁਕਤ ਦੁਈ ਕੋ ਮੰਤ੍ਰ ਬਾਰ ਲਿਏਰ ਉਪਸਥਿਤ ਭਏ ਛੁ ਰ ਯੋ ਮੰਤ੍ਰਮਾ ਵਿਸ਼ੇਸ਼ ਗਰੇਰ ਦਿਨ ਖੋਜੀ ਕੋ ਉਪਦੇਸ਼ ਸ਼ਿਕ੍ਸ਼ਾ ਸੰਗ ਸੰਬੰਧਿਤ ਛ ਰ ਸ਼ਿਕ੍ਸ਼ਾ ਚਾਹੇ ਤੋ ਸਾਮਾਨ੍ਯ ਅਕਸ਼ਰ ਚਿੰਨ ਸ਼ਿਕ੍ਸ਼ਾ ਹੋ ਚਾਹੇ ਤੋ ਅਧਿਆਤਮ ਅਧਿਆਤਮ ਕੋ ਪਰਮ ਰਹੱਸਯਲਾਈ ਜਨਾਉਣੇ ਸ਼ਿਕ੍ਸ਼ਾ ਹੋਸ ਇਸ ਸਭੀ ਪ੍ਰਕਾਰ ਕੋ ਸ਼ਿਕ੍ਸ਼ਾ ਕੋ ਇਸਦੇ ਸੰਕੇਤ ਗਰੇ ਕੋ ਛ ਰ ਕੁਨੇ ਪਨਿ ਕੁਰਾ ਸਿੱਖਣ ਕਾ ਲਾਗੀ ਅਥਵਾ ਸਿਕਾਉਣ ਕਾ ਲਾਗੀ ਦੁਇਤੀ ਕੁਰਾ ਲਾਈ ਸਿੱਖਣ ਕਾ ਲਾਗੀ ਪਨਿ ਸਿੱਖਣੇ ਵਿਅਕਤੀ ਮਾ ਤਿਓ ਗੁਣ ਹੁਣ ਪਰ ਰ ਸਿੱਖਣੇ ਕਾ ਲਾਗੀ ਪਨਿ ਸਿਕਾਉਣੇ ਜੁਨ ਵਿਅਕਤੀ ਹੁਣ ਉਸਮਾ ਤਿਓ ਵਿਦਵਤਾ ਚਾਹੀਂ ਹੁਣ ਪਰ ਅਨਿ ਮਾਤ੍ਰੇ ਸਿੱਖਣੇ ਰ ਸਿਕਾਉਣੇ ਦੁਬਈ ਕੋ ਉਨ੍ਨਤੀ ਹੁਣ ਸਕਦਾ ਛ ਉਸਲੇ ਬੁਝਣ ਸਕਦਾ ਛ ਰ यदि जति समझाउँदा पनि बुझ्न नसक्ने कुनै त्यस्तो मन्दबुद्धिको व्यक्ति छ र एउटा विद्वानले उसलाई समझाउन खोज्दैछ भने उसको त्यो श्रम निरर्थक हुन्छ। त्यसैले ज्ञानीले नै ज्ञानीलाई सिकाउन सक्दछ अथवा विद्वानले नै विद्वानलाई सिकाउन सक्दछ। त यसमा दुईटा कुरा छ, नपढ्न बित्तिकै कुनै व्यक्ति विद्वान त हुँदैन। जो भर्खर विद्यालयमा गएको छ, भर्खर अक्षरहरू सिक्ने प्रयास गरिरहेको छ, त्यो व्यक्तिले त विद्वान जस्तो बनेर त सिक्न सक्दैन। त यसको तात्पर्य के हो त भने एउटा सामान्य शिक्षादेखि लिएर एउटा अध्यात्मको परम तत्वसम्म जस्तै बुझ्न र बुझाउनका लागि प्रयत्न गर्दछन् तिनीहरूको कुराको यहाँ संकेत हो। र यो संकेतले जस्तो यदि हामीले कुनै पनि शिशु अथवा बच्चालाई जब ऊ विद्यालयमा पुग्दछ त उसको मनस्थिति उसको अवस्था कस्तो छ र त्यही अवस्था अनुसारको गुरूले सिकाउने प्रयास गर्दछ र उसले सिक्दछ र त्यो सिक्नका लागि उसमा कमसे कम जो उसको स्वाभाविक ज्ञान हो, सिक्ने कुरा पछिको कुरा हो, तर जुन स्वाभाविक ज्ञान हो त्यो स्वाभाविक ज्ञान कति परिष्कृत हुन सक्दछ अथवा कति उसले चाहिँ लिन सक्दछ, कति उसमा चाहिँ त्यो स्वाभाविक ज्ञान भरिएको छ र त्यो स्वाभाविक ज्ञानको आधारमा सिकाउनेले कसरी सिकाउन सक्दछ त्यसमा निर्भर रहन्छ। त भनिएको छ मन्त्रमा,